ਸੀ ਸਾਬਿਤ ਖਾਨ, ਧਰਮਿੰਦਰ ਪ੍ਰਜਾਪਤੀ, ਸਾਵਿਤਰੀ ਦੇਵੀ, ਪ੍ਰਤੀਕ ਕੁਮਾਰ, ਬਲੌਦਾ ਸੇ ਤਿਲਹਰਨ ਗੌਤਮ, ਅੰਜਲੀ, ਆਨੰਦ ਪਟੇਲ, ਸਮ੍ਰਿਧੀ ਪਟੇਲ, ਨੇਪਾਨਗਰ ਸੇ ਸੁਦਰਸ਼ਨ ਸ਼ਾਹ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੇਨ, ਰਾਜੇਂਦਰ ਸ਼ਾਹ, ਦਤਰੰਗੀ ਭਾਟਾਪਾਰਾ ਸੇ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰਮਣੀ ਵਰਮਾ ਔਰ ਨੋਖੇਲਾਲ ਵਲਵਾ, ਮਹਾਰਾਸ਼ਟਰ ਸੇ ਸ਼੍ਰੀ ਕ੍ਰਿਸ਼ਨ ਬਾਠੇ, ਸੰਦੀਪ ਅਮੁੱਲ ਬਾਠੇ ਔਰ ਇਸ ਗੀਤ ਕੀ ਫਰਮਾਇਸ਼ ਲਈ ਭੇਜੀ ਹੈ। ਪਲਾਰੀ ਸੇ ਪ੍ਰਕਾਸ਼ ਪ੍ਰਿੰਸ ਨਿਖਿਲ ਯਸ਼ਸਵੀ ਵਰਮਾ ਨੇ ਵੀ, ਦੇਵਰੀ ਭਾਟਾਪਾਰਾ ਸੇ ਹਮਾਰੇ ਸਾਥੀ ਹੈ ਗਨੂਲਾਲ ਰਜਕ, ਕੇ ਆਰ ਸਾਹੂ, ਅਸ਼ਵਨੀ ਵਰਮਾ, ਗਣੇਸ਼ ਰਾਮ, ਪੰਜਾਬ ਸੇ ਗਗਨਦੀਪ, ਪ੍ਰਿਯੰਕਾ, ਪ੍ਰਿਯਮ, ਵਾਮਿਕਾ ਔਰ ਵਾਣੀ, ਇਸੀ ਗੀਤ ਕੀ ਫਰਮਾਇਸ਼ ਲਿਖ ਭੇਜੀ ਹੈ। ਕਰਨਾਲ ਸੇ ਸੁਧੀਰ, ਨੂਤਨ, ਸੰਦੀਪ, ਜਗਮੋਹਨ ਔਰ ਪ੍ਰਤਿਭਾ ਸ਼ਰਮਾ ਨੇ, ਹਰਿਆਣਾ ਸੇ ਹੈ ਜਸਬੀਰ, ਜਤਿੰਦਰ, ਗੁਰਪ੍ਰੀਤ, ਲਵਪ੍ਰੀਤ, ਕਰਮਜੀਤ, ਗੰਡਈ ਪੰਡਰੀਆ ਸੇ ਪਵਨ ਕੁਮਾਰ ਸੇਨ, ਪ੍ਰਭਾ ਦੇਵੀ, ਲੱਕੀ ਵਿੱਕੀ, ਨਾਨੂ, ਰਵਿੰਦਰ, ਰੌਣਕ ਸੇਨ, ਰਸੇੜਾ ਸੇ ਮੁਰਲੀਧਰ ਸਾਹੂ, ਲਕਸ਼ਮੀ ਦੇਵੀ, ਯੋਗੇਸ਼, ਸੰਧਿਆ, ਕੀਰਤੀ, ਡਿਕੇਸ਼, ਵਾਸੂ, ਡੋਲੀ, ਪੂਰਵੇਸ਼, ਇੰਦੌਰ ਸੇ ਨਾਰਾਇਣ, ਲਲਿਤਾ, ਗਣੇਸ਼, ਕਾਰਤਿਕ, ਬਰੀ, ਸਵਾਤੀ, ਪ੍ਰਯਾਗ, ਬਾਗਬਹਿਰਾ ਸੇ ਪੰਨਾਲਾਲ ਸੇਨ, ਖੁਸ਼ਬੂ, ਤਾਰਾ, ਕੌਸਲ ਸੇਨ, ਪੰਜਾਬ ਸੇ ਭੂਸ਼ਣ, ਵਿਸ਼ਾਲ, ਸ਼ਾਲਿਨੀ ਔਰ ਵਾਣੀ, ਪਾਂਡਰ, ਕਵੜਾ ਸੇ ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ, ਧਨਸ਼੍ਰੀ ਬੁਰਾਂਡੇ, ਉਦੈਪੁਰ ਸਰਗੁਜਾ ਸੇ ਜੀਵਧਨ ਸਿੰਘ ਪੈਕਰਾ, ਗੁਰਨੀ, ਕਰਿਸ਼ਮਾ, ਸੁਮਾਰ ਸਾਹਿਬ, ਕਲੇਸ਼ਵਰ, ਸੁਖਰਾਮ, ਹੀਰਾਮਣੀ, ਐਸ਼ਵਰਿਆ ਔਰ ਭਾਟਾਪਾਰਾ ਸੇ ਪ੍ਰੇਮ ਲਾਲ ਸਾਹੂ, ਭੁਪਿੰਦਰ, ਦੁਸ਼ਯੰਤ ਔਰ ਰਾਘਵੇਂਦਰ ਸਾਹੂ, ਦਿੱਲੀ ਸੇ ਲਾਲ ਬਾਬੂ, ਰਾਜ ਔਰ ਦਿਵਿਆ ਭਾਰਤੀ, ਛੱਤੀਸਗੜ੍ਹ ਸੇ ਪ੍ਰਭਾ, ਡੋਲੀ, ਕਬੀਰ, ਦੇਵਸ਼ੰਕਰ, ਲੋਰਮੀ ਸੇ ਦੁਰਗੇਸ਼ਵਰ ਕਾਮ, ਨਿਰਮਲਾ, ਦੀਪਕ, ਪ੍ਰੀਤਮ, ਧਨਰਾਜ, ਮਰਖਾਮ, ਬੁੰਦੇਲਖੰਡ ਸੇ ਉਦੈਭਾਨ, ਪਾਲ, ਜੈ ਹਿੰਦ, ਦੀਕਸ਼ਾ, ਪ੍ਰਤੀਕਸ਼ਾ, ਵਿਮਲੇਸ਼, ਦਿਵਿਆਂਸ਼ ਬਘੇਲ, ਅਕੋਲਾ ਸੇ ਹਮਾਰੇ ਸਾਥੀ ਹੈ ਸੁਸ਼ੀਲਾ ਦੇਵੀ, ਸਦਾਨੰਦ, ਗੌਰਵ, ਆਰਵ, ਅਰਪਿਤਾ, ਪੈਠਣ ਸੇ ਸੁਰੇਸ਼, ਅਨੀਤਾ, ਆਰਤੀ, ਪੂਜਾ ਪ੍ਰਸਾਦ, ਸੋਨਲ, ਸੀਆ ਜਾਧਵ ਨੇ ਵੀ ਇਸੀ ਗੀਤ ਕੀ ਫਰਮਾਇਸ਼ ਲਿਖ ਭੇਜੀ ਹੈ। ਪੌੜੀ ਬਾਂਟਾ ਸੇ ਹੈ ਦਿਲੀਪ ਚੰਦਨ, ਚੁਵਾਰਾਮ ਯਦੂ, ਨਿਖਿਲ ਚੰਦਨ, ਵਸੁੰਧਰਾ, ਪ੍ਰਾਂਜਲ ਚੰਦਨ ਔਰ ਜਲੰਧਰ ਸੇ ਸੰਦੀਪ, ਜੋਤੀ, ਮੰਨਤ, ਭਾਰਤ, ਕਮਲ, ਮੁਰਾਦਾਬਾਦ, ਦੁਲਹਾਪੁਰ ਯੂਪੀ ਸੇ ਮੁਹੰਮਦ ਫਰਹਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ, ਦੁਲਹਾਪੁਰ ਯੂਪੀ ਸੇ ਹੀ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼, ਸੋਨੀ, ਮੋਹਨੀ, ਰਿਤਿਕ, ਬਲਵੀਰ ਸਿੰਘ, ਸਹਾਰਨਪੁਰ ਸੇ ਸੁਰੇਸ਼, ਆਸ਼ੂ, ਸੋਨਾਲੀ, ਅੰਬਾਲਾ ਹਰਿਆਣਾ ਸੇ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕਿਰਤ, ਰਾਹੁਲ ਔਰ ਗੁਰਸ਼ਬਦ ਸਿੰਘ ਰਾਹੁਲ, ਚਰੋਦਾ ਸੇ ਨੌਸ਼ਾਦ ਅਹਿਮਦ ਸਿੱਦਕੀ, ਹਮੀਦੁਨ ਸਿੱਦਕੀ, ਜਿਸ਼ਾਨ ਅਹਿਮਦ ਸਿੱਦਕੀ, ਸ਼ਾਹਨਵਾਸ ਅਹਿਮਦ ਸਿੱਦਕੀ, ਦਿੱਲੀ ਸੇ ਸੁਖਵਿੰਦਰ ਸਿੰਘ, ਜਨਕਪੁਰੀ ਸੇ ਪਿੰਟੂ, ਰਾਜਿੰਦਰ ਔਰ ਇਨਕੇ ਸਾਥ ਹੀ, ਹਰਿਆਣਾ ਸੇ ਬਿੱਟੂ ਭਾਟੀਆ, ਜਮਸ਼ੇਦਪੁਰ ਸੇ ਇਸੀ ਗੀਤ ਕੀ ਫਰਮਾਇਸ਼ ਲਿਖ ਭੇਜੀ ਹੈ ਅਪੂਰਵ ਸਿੰਘ, ਅਨੁਪਮ ਔਰ ਰਾਕੇਸ਼ ਕੁਮਾਰ ਨੇ। ਤੋ ਇਨ ਸਭੀ ਸ਼੍ਰੋਤਾ ਸਾਥੀਓ ਕੀ ਪਸੰਦ ਪਰ ਹਮ ਆਪਕੋ ਸੁਨਵਾ ਰਹੇ ਹੈ ਔਰ ਪਿਆਰ ਹੋ ਗਿਆ। ਇਸ ਫਿਲਮ ਕਾ ਗੀਤ ਉਦਿਤ ਨਾਰਾਇਣ ਕੀ ਆਵਾਜ਼ ਮੇ ਲੀਜੀਏ, ਸੁਣੀਏ।